ਥੰਗ ਨਾਨਕ ਜਨ ਕਾ ਦਾਸਨ ਦਸਨਾ ਨਾਨਕ ਇਜ਼ ਅ ਸਲੇਵ ਟੂ ਦ ਸਲੇਵਸ ਆਫ ਦ ਸੈਲਫ ਐਕਸਪ੍ਰੈਸ਼ਨ ਆਫ ਹਿਊਮਿਲਿਟੀ ਐਂਡ ਵਿਲਿੰਗਨੈਸ ਟੂ ਲਰਨ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪੰਤਵੰਤੇ ਟਾਕਿੰਗ ਅਬਾਊਟ ਦੋਜ਼ ਹੂ ਪ੍ਰੈਕਟਿਸ ਸਿਮਰਨ ਯੋ ਵੈਲਦੀ ਐਂਡ worthy of honor, wealthy not necessarily in the material sense, but in the sense of qualities. Prabhu ko simre se jan parwan, Prabhu ko simre se purakh pradhan. They're acceptable in the eyes of the creator. They are natural leaders of humanity. Pradhan, they're primary leaders. They need no authority. Their authority is sovereign. ਪ੍ਰਭ ਕੋ ਸਿਮਰੇ ਸੇ ਬੇਹਮੋਤਾਜੇ ਇੰਡੀਪੈਂਡੈਂਟ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਦ ਸੋਵਰਨ ਬਾਈ ਵਰਚੂ ਆਫ ਬੀਂਗ ਕੰਟੈਂਟ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰ ਹੈ ਸਦਾ ਅਵਨਾਸੀ ਦੇ ਆਰ ਬਲੈਸਡ ਬਾਈ ਦ ਕੰਪੈਸ਼ਨੇਟ ਵਨ ਸੇਜ਼ ਨਾਨਕ seek to follow in their footsteps. Prabhu ko simre se paropakari, Prabhu ko simre tin sad balihari. Now you see, people who are in the mode of remembrance, or those who have internalized the Prabhu, the Self, we have seen they are natural leaders of humanity. That is because they recognize that the goal is to move all of humanity forward, evolve, evolution. The Guru says, Prabhu ko simre tin sad balihari, I salute them. Prabhu ko simre se mukh suhave, Prabhu ko simre tin sukh bihave. They radiate goodness and peace. ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਆਤਮ ਜੀਤਾ ਆਤਮ ਇਜ਼ ਅ ਰੈਫਰੈਂਸ ਟੂ ਦ ਸੈਲਫ ਦੇ ਹੈਵ ਮਾਸਟਰਡ ਦੇਅਰ ਸੈਲਫ ਐਂਡ ਦੇਅਰ ਲਾਈਫ ਇਜ਼ ਵਨ ਆਫ ਪਿਓਰਿਟੀ ਦੈਟ ਇਜ਼ ਟੂ ਸੇ ਵਿਦਆਊਟ ਈਗੋ ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ ਦੇ ਐਕਸਪੀਰੀਅੰਸ ਮੱਚ ਜੋਏ because they are constantly living in a state of self-awareness. The nature of the self is bliss. Sant kripa te andin jagay, nanak simran pure bhag, fortunate. Bhag means a dimension, and it is believed that there are four dimensions to a person's life. Material success, fulfillment of desires, liberation eventually, and the fourth one escapes me. But the point being that all of these dimensions are fulfilled because theirs is a state of andhan jag, awakening of the mind, and through the blessings of the sant. Now the sant, again, is used to describe the primordial self, the creator. It is also used more often than not to describe the guru, the awakener, the guru wisdom. Prabhu ke simran karj pure, it ensures success. Prabhu ke simran kabhu na chure, the mind does not wilt or fade. Always optimistic. ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਵਨਸ ਸਪੀਚ ਬਿਕਮਸ ਡਿਵਾਈਨਲੀ ਇੰਸਪਾਇਰਡ ਬਿਕੋਜ਼ ਦ ਸੈਲਫ ਇਜ਼ ਸਿਟਿੰਗ ਇਨਸਾਈਡ ਐਂਡ ਵਨਸ ਬੇਅਰਿੰਗ ਇਜ਼ ਫੁੱਲ ਆਫ ਗ੍ਰੇਸ ਐਂਡ ਪੋਇਜ਼ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਯੂ ਸਪੋਨਟੇਨੀਅਸ ਇਨ ਅ ਸਟੇਟ ਆਫ ਸਪੋਨਟੇਨੀਟੀ ਯੂ ਮੂਵ ਵਿਦ ਨੈਚੁਰਲ ਈਜ਼ ਐਂਡ ਗ੍ਰੇਸ ਪ੍ਰਭ ਕੇ ਸਿਮਰਨ ਨਿਹਚਲ ਆਸਨ Nehchal asan, the mind becomes resolute. Nothing can shake it. Prabhu ke simran kamal bigasan, the blooming of the lotus.